0: ਮੈਂ ਮੰਗ ਤੇ ਦੇਖ ਨੇ ਰਾਜੋ
1: ਤਿੰਗੇ ਅਮੇ ਗੇ ਗਲਿਸ
0: ਅਮਾ ਖਾਦੋ
1: ਚੀਸ
0: ਅਮੇ ਮੁਲੀ ਹੇ ਹੋਰ ਬਿਆ ਅਮੇ ਮੁਲੀ ਜੇ ਖਾਚਾ ਜੋਸ ਅਮੇ ਸ਼ੁ ਗੋਚੀ ਜੇ ਮੁਤ ਪਾਚਿਸ
1: ਯਾ ਰੰਗ ਆ ਲੁੰਗ ਚਾ ਖਾਦੋ ਨੀ ਅਮਾ ਗੋਇ ਇਸ ਨੇ ਲੇਮੇ ਅਮੇ ਉਰਸੋ ਸੇ ਜੇ ਸ਼ੀ ਨੀ ਮੋ ਵਾ ਸ਼ਿਰਾ ਲੇਬੀ ਤਾਮੇ ਦੇ ਬੁਗੋ ਜੇਸ
0: ਜੀਸ ਨੀ ਸੇ ਬਰਾ ਗੋ ਚੁਇਮ ਦੋ ਤੰਦੰ ਗਨੀ ਗੇ ਨਾਰ ਪੈਨ ਤੋ ਮੇ ਬਾ ਤੰਦੋ ਨਾ ਨੇ ਮੁਲੀ ਨੇ ਖਾਇਂ ਗੁਰੇ
1: ਯੋਂ ਆ ਤਾ ਸੇ ਮੋ ਨੀ ਲਮ ਸੰਗੇ ਗਾ ਚਿੰਗੋ 你年年来谢雨的三女儿，她等个男人，我们拉托别干这。上三秒接通啊，我们的派给我人，让那个别去当个，你也别去当，今晚我们熊孙的派给我们真疼嘛是呗？用啊，把这去。
0: 영아, 랑가 시에는 시규리. 조아탄다, 문이 문을 놔둬야 오르마. 이내 기신에는 시인다. 제방 문이 중수나 아마도 로지 김주야 오르. 용두에.
1: 랑가가 미흐제질 쓰기. 야, 문이 파제이다.